0: ਹਾਂਜੀ ਹਾਂਜੀ ਸਰ ਮੇਰੇ ਕੋਲ ਵਹੀਕਲ ਹੈ ਸਰ। ਜੀ ਸਰ Please assign me numbers for this, and I'll do the general broadcast after I assist 987.
1: 10-4.